0: FM. Find us on the iHeartRadio and Community Radio Plus apps. Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, to MIA FM.
1: Hey, got time to listen.
0: Now, another hour of Griffith's widest variety of music with Bobby's Punjabi Talk Show. Hashtag part of your community.
2: ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀ ਪੰਜਾਬੀ ਟਾਕ ਸ਼ੋਅ ਲੈ ਕੇ, ਅਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਗਾਇਆ ਦਿਲਜੀਤ ਦੋਸਾਂਝ ਨੇ, ਆਰ ਨਾਨਕ ਪਾਰ ਨਾਨਕ। ਫਿਰ ਉਸ ਤੋਂ ਬਾਅਦ ਦੂਜਾ ਜੋ ਸ਼ਬਦ ਚਲਾਉਣਾ ਹੈ ਉਹ ਵੀ ਦਿਲਜੀਤ ਦੋਸਾਂਝ ਦਾ ਗਾਇਆ ਹੋਇਆ, ਪੈਗੰਬਰ। ਅਤੇ ਉਸ ਤੋਂ ਬਾਅਦ ਆਪਾਂ ਇੱਕ ਦੋ ਹੋਰ ਸ਼ਬਦ ਚਲਾਵਾਂਗੇ, ਅਤੇ ਫਿਰ ਆਪਾਂ ਆਪਣੇ ਗੈਸਟ ਜੋ ਅੰਕਲ ਹਰਬੰਸ ਸਿੰਘ ਚੌਹਾਨ ਜੀ, ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਤੁਹਾਡੀ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਆਰ ਨਾਨਕ ਪਾਰ ਨਾਨਕ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ 'ਤੇ ਇਸ ਲਾਈਵ ਵੀਡੀਓ 'ਤੇ। ਸੋ ਆਪਾਂ ਅੱਜ ਇੱਕ ਵਾਰ ਫਿਰ ਆਪਣੇ ਬਹੁਤ ਹੀ ਮਾਣਯੋਗ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ ਜੁੜੇ ਹਾਂ ਅਤੇ ਅੱਜ ਆਪਾਂ ਉਹਨਾਂ ਕੋਲ ਸੁਣਾਂਗੇ ਇੱਕ ਕਵਿਤਾ ਅਤੇ ਇੱਕ ਹਿੰਦੀ ਗੀਤ। ਸੋ ਆਪਾਂ ਗੱਲਬਾਤ ਕਰਦੇ ਹਾਂ ਅੰਕਲ ਜੀ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ। ਰਿਸਪੈਕਟਡ ਰੈਜ਼ੀਡੈਂਟਸ ਆਫ ਗ੍ਰਿਫਤ, ਲੇਡੀਜ਼ ਐਂਡ ਜੈਂਟਲਮੈਨ ਐਂਡ ਸਿੱਖ ਨੌਜਵਾਨ ਸਭਾ ਦੇ ਮੈਂਬਰਸ, ਸਭ ਨੂੰ 2MOI ਦੀ ਟੀਮ ਵੱਲੋਂ ਪ੍ਰਣਾਮ, ਸਤਿ ਸ਼੍ਰੀ ਅਕਾਲ, ਨਮਸਤੇ। ਅੱਜ 11 ਜੂਨ 2026 ਦਿਨ ਵੀਰਵਾਰ ਰਾਤਰੀ ਦਾ ਸਰਵੰਤ ਸਿੰਘ ਚੌਹਾਨ 95.1 FM 'ਤੇ ਔਨ ਏਅਰ ਆਪਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਅੱਜ ਮੇਰੇ ਪਰਮ ਮਿੱਤਰ MS ਗਰਚਾ ਜੀ ਨੇ ਆਪਣੀ ਲਿਖੀ ਹੋਈ ਇਹ ਕਵਿਤਾ 2MOI ਦੀ ਟੀਮ ਨੂੰ ਭੇਜੀ ਹੈ। ਉਹ ਇਸਨੇ ਸੁਣਦੇ ਰਹੇ, ਪ੍ਰੋਗਰਾਮ ਸੁਣਦੇ ਰਹਿੰਦੇ ਹਨ, ਕਹਿੰਦੇ ਆ ਮੈਂ ਵੀ ਕਵਿਤਾ ਭੇਜਣੀ ਹੈ। ਮੈਂ ਕਿਹਾ ਜ਼ਰੂਰ ਭੇਜੋ। ਕਵਿਤਾ ਲਿਖਣੀ ਇਹਨਾਂ ਦੀ ਹੌਬੀ ਹੈ, ਇੱਕ ਪ੍ਰੋਫੈਸ਼ਨ ਨਹੀਂ ਹੈ। ਲੰਮੇ ਸਮੇਂ ਤੋਂ ਕਵਿਤਾ ਲਿਖਦੇ ਆ ਰਹੇ ਹਨ। ਮੈਲਬੋਰਨ ਵਿਕਟੋਰੀਆ ਵਿੱਚ ਰਹਿੰਦੇ ਹਨ। ਪੰਜਾਬ ਵਿੱਚ ਮੇਰੇ ਮਿੱਤਰ ਮਹਿਰੂਮਪੁਰੀਏ GS ਢਿੱਲੋਂ ਦੇ ਗੁਆਂਢੀ ਹਨ, ਮਲਪੁਰੀਆਂ ਦੇ ਗੁਆਂਢੀ ਹਨ। ਇਸ ਕਵਿਤਾ ਵਿੱਚ ਉਹਨਾਂ ਨੇ ਨੌਜਵਾਨਾਂ ਨੂੰ ਇੱਕ ਸੰਦੇਸ਼ ਦਿੱਤਾ ਹੈ, ਇੱਕ ਸੁਨੇਹਾ ਦਿੱਤਾ ਹੈ। ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ, ਆਪਣੇ ਮਾਤਾ ਪਿਤਾ ਦੇ ਆਗਿਆਕਾਰ ਬਣੋ, ਕਦੇ ਵੀ ਡਿਸਓਬੇ ਨਾ ਕਰੋ। ਇਹ ਬੜੀ ਪਿਆਰੀ ਕਵਿਤਾ ਹੈ। ਦਾਸ ਜੀ ਕੋਲ ਸਿਹਤ ਠੀਕ ਨਹੀਂ ਸੀ, ਕੁਛ ਸ਼ਹੀਦੀ ਟੂਰਨਾਮੈਂਟ ਜੋ ਹੋ ਰਿਹਾ ਹੋਏ ਹਮ ਗ੍ਰਿਫਤ ਦੇ ਉਹਨਾਂ ਦਾ ਬਿਜ਼ੀ ਰਿਹਾ। ਗੈਸਟ ਵੀ ਆਉਣ ਜਾਣੀ ਰਹੀ, ਪ੍ਰਾਹੁਣਿਆਂ ਦੀ ਆਉਣੀ ਜਾਣੀ ਰਹੀ, ਕਾਫੀ ਬਿਜ਼ੀ ਰਹੇ ਤੋ ਜ਼ਿਆਦਾ ਰਿਹਰਸਲ ਨਹੀਂ ਕਰ ਸਕੇ। ਇਸ ਕਰਕੇ ਜੋ ਕੁਝ ਵੀ ਦਾਸ ਦੇ ਪਾਸ ਹੈ, ਦਾਸ ਇਹ ਕਵਿਤਾ ਪੇਸ਼ ਕਰੇਗਾ

ਇਹ ਧੀਆਂ ਦਾ ਵੀ ਜ਼ਿਕਰ ਕਰ ਦਿੱਤਾ, ਸਰਵਣ ਦਾ ਵੀ ਜ਼ਿਕਰ ਕਰ ਦਿੱਤਾ। ਤੁਸੀਂ ਕਦੇ ਫੋਟੋ ਦੇਖਦੇ ਹੋ, ਇੱਕ ਫੋਟੋ ਦੇ ਵਿੱਚ ਬੈਂਗੀ ਦੇ ਉੱਤੇ ਮਾਂ ਤੇ ਬਾਪ ਨੂੰ ਲੈ ਕੇ ਜਾ ਰਿਹਾ ਇੱਕ ਯੰਗ ਬੋਏ, ਉਸਦਾ ਨਾਂ ਸਰਵਣ ਸੀ। ਉਸਨੇ ਬੈਂਗੀ ਦਾ ਵੀ ਜ਼ਿਕਰ ਕੀਤਾ, ਬੜੀਆਂ ਪੁਰਾਣੀਆਂ ਬੜੀਆਂ ਪਿਆਰੀਆਂ ਗੱਲਾਂ ਲਿਖੀਆਂ ਗਰਚਾ ਸਾਹਿਬ

ਬੱਚਿਓ ਐਸੀ ਸੁਨੇਹਾ ਐਮ ਐਸ ਗਰਚਾ ਮਿੰਦਰ ਸਿੰਘ ਗਰਚਾ ਬੋਦਾਸ ਦੇ ਬੜੇ ਪਰਮ ਮਿੱਤਰ ਹਨ। 2MI ਦੀ ਟੀਮ ਵੱਲੋਂ ਕਵਿਤਾ ਭੇਜਣ ਦਾ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਅੱਗੇ ਤੋਂ ਵੀ ਅਜਿਹੀਆਂ ਕਵਿਤਾ ਭੇਜਦੇ ਰਹਿਣਗੇ। ਤੋ ਹੁਣ ਅੱਗੇ ਪੇਸ਼ ਹੈ ਇੱਕ ਹਿੰਦੀ ਸੌਂਗ। ਤੇ ਮੈਂ ਦੇਖਦਾ ਹਾਂ ਗ੍ਰਿਫਤ ਦੇ ਵਿੱਚ ਸਾਡੇ ਹਿੰਦੂ ਭਾਈ ਗੁਜਰਾਤੀ ਭਾਈ ਰਹਿੰਦੇ ਹਨ, ਕਦੇ ਕਦੇ ਮਿਲਦੇ ਹਨ, ਪ੍ਰੋਗਰਾਮ ਸੁਣਦੇ ਰਹਿੰਦੇ ਹਨ, ਫੋਲੋ ਕਰਦੇ ਹਨ। ਕਦੇ ਕਦੇ ਉਹਨਾਂ ਦਾ ਕਹਿਣਾ ਹੈ ਕਿ ਹਿੰਦੀ ਗਾਣਾ ਵੀ ਗਾ ਦਿਆ ਕਰੋ। ਮੈਂ ਕੋਈ ਸਿੰਗਰ ਨਹੀਂ ਹਾਂ, ਇੱਕ ਸ਼ੌਕੀਆ ਤੌਰ 'ਤੇ ਇਸ ਰੇਡੀਓ ਸਟੇਸ਼ਨ 'ਤੇ ਆਉਂਦਾ ਹਾਂ 2.95.1 FM 'ਤੇ। ਹਾਂਜੀ, ਤੋ ਜਿੰਨਾ ਕੁਛ ਵੀ ਹੋ ਸਕਦਾ ਇਹਨਾਂ ਬੱਚਿਆਂ ਵਾਸਤੇ, ਖਾਸ ਕਰ ਗ੍ਰਿਫਤ ਦੇ ਨੌਜਵਾਨਾਂ ਵਾਸਤੇ, ਗ੍ਰਿਫ ਨੌਂ ਸੁਭਾਅ ਦੇ ਨੌਜਵਾਨਾਂ, ਤੋ ਬੱਚੇ ਬੜੇ ਸਤਿਕਾਰ ਕਰਦੇ ਹਨ, ਕਦੇ ਮਿਲਦੇ ਹਨ ਅੰਕਲ ਜੀ, ਬਹੁਤ ਸਾਰੀਆਂ ਕਵਿਤਾਵਾਂ ਪੜ੍ਹਦੇ ਹੋ। ਤੋ ਆਓ ਆਰਾਧਨਾ ਫਿਲਮ ਦਾ ਇਹ ਗੀਤ, ਬੜਾ ਪੁਰਾਣਾ ਗੀਤ ਹੈ, ਆਪਣੇ ਸੁਣਿਆ ਹੋਵੇਗਾ, ਉਹ ਦਾਸ ਆਪਸੀ ਵਾਸਤੇ ਪੇਸ਼ ਕਰੇਗਾ। ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂੰ, ਆਏ ਰੁੱਤ ਮਸਤਾਨੀ ਕਬ ਕਬ ਆਏਗੀ ਤੂੰ, ਬੀਤੀ ਜਾਏ ਜ਼ਿੰਦਗਾਨੀ ਕਬ ਆਏਗੀ ਤੂੰ।

0: ਇਹ ਸੀ ਇੱਕ ਹਿੰਦੀ ਗਾਣਾ ਜੋ ਦਾਸ ਨੇ ਪੇਸ਼ ਕੀਤਾ। ਤੋ ਗਰਚਾ ਸਾਹਿਬ ਇਹ ਕਵਿਤਾ ਜਿਵੇਂ ਪੇਸ਼ ਕੀਤੀ ਹੈ, ਪ੍ਰੈਕਟਿਸ ਇਹਦੀ ਘੱਟ ਹੋਈ, ਰਿਹਰਸਲ ਘੱਟ ਹੋਈ, ਤੋ ਸਿਹਤ ਵੀ ਠੀਕ ਨਹੀਂ ਸੀ, ਆਪ ਨੂੰ ਦੱਸਿਆ ਬਿਜ਼ੀ ਵੀ ਰਹੇ, ਇਸ ਤਰ੍ਹਾਂ ਕਵਿਤਾ ਆਪਾਂ ਭੇਜਦੇ ਰਹੋ। ਇਹ ਗ੍ਰਿਫ ਦੇ ਨੌਜਵਾਨੋ, ਸਿੱਖ ਨੌਜਵਾਨ ਸਭਾ ਦੇ ਮੈਂਬਰ, ਮੈਂ ਅਪੀਲ ਕਰਦੇ ਹਾਂ ਕਿ 23 ਜੁਲਾਈ ਨੂੰ, 23 ਜੁਲਾਈ 2026 ਨੂੰ, ਕਿਉਂ ਬਾਬੀ ਜੀ ਐਸਾ ਹੀ ਨਾ, ਹਾਂ ਬਾਬੀ ਨੇ ਵੀ ਹਾਂ ਕਰਤੀ ਹੈ ਵੀ ਡੇਟ ਨੋਟ ਕਰਦਾ ਰਹਿੰਦਾ। 23 ਜੁਲਾਈ 2026 ਨੂੰ ਇਸ ਪ੍ਰੋਗਰਾਮ ਨੂੰ 1 ਸਾਲ ਪੂਰਾ ਹੋ ਜਾਵੇਗਾ, ਐਨੀਵਰਸਰੀ ਆ ਜਾਵੇਗੀ। ਤੋ ਜਿਹਨਾਂ ਵੀ ਮੇਰੇ ਸਰੋਤਿਆਂ ਨੇ ਸਿੱਖ ਨੌਜਵਾਨ ਸਭਾ ਦੇ ਮੈਂਬਰ ਜਾਂ ਲੋਕਲ ਸੁਣਨ ਵਾਲੇ ਸਰੋਤਿਆਂ ਨੇ, ਬੋਬੀ ਸਾਡੇ ਬ੍ਰੌਡਕਾਸਟਰ ਬੋਬੀ ਭਗਤਾਣਾ ਜੀ ਨੂੰ ਹੌਸਲਾ ਦਿੱਤਾ, ਸਾਡੀ ਹੌਸਲਾ ਅਫਜ਼ਾਈ ਕੀਤੀ, ਤੁਹਾਡੇ ਹੌਸਲੇ ਨਾਲ ਇਹ ਪ੍ਰੋਗਰਾਮ ਚੱਲਦਾ ਹੈ, ਤੁਸੀਂ ਦਾਸ ਨੂੰ ਪਿਆਰ ਕਰਦੇ ਰਹਿੰਦੇ ਹੋ, ਇਸ ਤਰ੍ਹਾਂ ਹੀ ਦਾਸ ਤੁਹਾਡੇ ਪਿਆਰ ਦਾ ਸਦਕਾ ਇਸ ਸਟੇਜ 'ਤੇ ਆਉਂਦਾ ਰਹੇਗਾ। ਤੋ ਇਹ ਜੋ ਪ੍ਰੋਗਰਾਮ ਹੈ ਐਵਰੀ ਥਰਸਡੇ 8 ਤੋਂ 10 ਬ੍ਰੌਡਕਾਸਟ ਕੀਤਾ ਜਾਂਦਾ ਹੈ। ਇਸਦੇ ਬ੍ਰੌਡਕਾਸਟਰ ਹਨ ਬੋਬੀ ਭਗਤਾਣਾ ਜੀ ਫਰੋਮ UP, ਜਿਸ ਨੇ ਵੀ ਪ੍ਰੋਗਰਾਮ ਦੇਖਣਾ ਹੋਵੇ, ਇਸ ਦਾ ਫੇਸਬੁੱਕ ਪੇਜ ਹੈ TMOA ਪੰਜਾਬੀ ਬੋਬੀ ਪੰਜਾਬੀ ਟੋਕ ਸ਼ੋ, TMOA ਬੋਬੀ ਪੰਜਾਬੀ ਟੋਕ ਸ਼ੋ। ਇੱਥੇ ਮੇਰੇ ਸਮੇਂ ਦੀ ਸਮਾਪਤੀ ਹੈ, ਅਗਲੇ ਹਫ਼ਤੇ ਕੋਈ ਨਵਾਂ ਗੀਤ, ਕੋਈ ਨਵੀਂ ਕਵਿਤਾ ਲੈ ਕਰਕੇ ਦਾਸ ਆਪਦੀ ਸੇਵਾ ਵਿੱਚ ਹਾਜ਼ਰ ਹੋਵੇਗਾ। ਸੁਣਨ ਵਾਸਤੇ ਆਪ ਦਾ ਬਹੁਤ ਬਹੁਤ ਸ਼ੁਕਰੀਆ, ਰੱਬ ਰਾਖਾ।
1: ਸੋ ਦੋਸਤੋ, ਇੱਥੇ ਆਪਾਂ ਲਾਈਵ ਵੀਡੀਓ ਦੀ ਇੱਥੇ ਆਪਾਂ ਐਂਡ ਕਰਦੇ ਹਾਂ, ਲਾਈਵ ਵੀਡੀਓ ਐਂਡ ਕਰਦੇ ਹਾਂ ਆਪਾਂ ਲਾਈਵ ਔਨ ਏਅਰ 10 ਵਜੇ ਤੱਕ। ਸੋ ਅਗਲੇ ਹਫ਼ਤੇ ਫਿਰ ਆਪਾਂ ਇੱਕ ਹੋਰ ਲਾਈਵ ਵੀਡੀਓ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਸੋ ਤੁਸੀਂ ਜੋ ਵੀ ਪੰਜਾਬੀ ਸੌਂਗ ਸੁਣਨਾ ਚਾਹੁੰਦੇ ਹੋ, ਤੁਸੀਂ ਸਾਨੂੰ ਰਿਕੁਐਸਟ ਭੇਜ ਸਕਦੇ ਹੋ www.2miifm.org.au 'ਤੇ ਜਾ ਕੇ ਰਿਕੁਐਸਟ ਦਾ ਬਟਨ ਪ੍ਰੈਸ ਕਰਕੇ, ਜੋ ਵੀ ਪੰਜਾਬੀ ਸੌਂਗ ਸੁਣਨਾ ਚਾਹੁੰਦੇ ਹੋ 10 ਵਜੇ ਤੱਕ ਤੁਸੀਂ ਸਾਨੂੰ ਰਿਕੁਐਸਟ ਭੇਜ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਗੁੱਡ ਨਾਈਟ, ਪਰ ਆਪਾਂ ਔਨ ਏਅਰ 10 ਵਜੇ ਤੱਕ। ਸੋ ਸ਼ੁਰੂ ਕਰਦੇ ਹਾਂ ਇੰਟਰਟੇਨਮੈਂਟ ਸੈਗਮੈਂਟ। ਪਹਿਲਾ ਸੌਂਗ ਫੁਲਕਾਰੀ, ਜੋ ਕਿ ਬਲਕਾਰ ਸਿੱਧੂ ਦਾ
2: ਸੌਂਗ।
1: ਦੂਜਾ ਸੌਂਗ ਚਲਾਵਾਂਗੇ ਦਸਤਾਰ। ਸੋ ਬੈਕ ਟੂ ਬੈਕ ਸੌਂਗ ਇੰਜੋਏ ਕਰੋ, ਠੀਕ ਹੈ, ਆਪਾਂ ਫਿਰ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ।

0: ਸੋ ਦੋਸਤੋ ਇਸੇ ਨਾਲ ਦਿਓ ਮੈਨੂੰ ਇਜਾਜ਼ਤ, ਹੋਪਫੁਲੀ ਤੁਸੀਂ ਇਹ ਅੱਜ ਦਾ ਸ਼ੋਅ ਲਾਈਕ ਕੀਤਾ ਹੋਊਗਾ। ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਤੱਕ, ਸਿਰਫ ਅਤੇ ਸਿਰਫ ਤੁਹਾਡੇ ਫੇਵਰੇਟ ਸ਼ੋਅ ਬੌਬੀਜ਼ ਪੰਜਾਬੀ ਟਾਕ ਸ਼ੋਅ 'ਤੇ। ਸੋ ਹੁਣ ਆਪਾਂ ਚਲਾਵਾਂਗੇ ਕਮਿਊਨਿਟੀ ਰੇਡੀਓ ਪਲੱਸ, ਫਿਰ ਉਸ ਤੋਂ ਬਾਅਦ 10 ਵਜੇ ਤੋਂ ਲੈ ਕੇ ਅਤੇ ਇੱਕ ਸਵੇਰੇ 6 ਵਜੇ ਤੱਕ ਚੱਲੂਗੀ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ, ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10। ਸਤਿ ਸ਼੍ਰੀ ਅਕਾਲ ਜੀ।
1: Serving the Griffith community since 1988 on 95.1 FM and streaming on the iHeartRadio and Community Radio Plus apps.
2: Around Australia, you're tuned in
1: to MIAFM weather. Thanks to station sponsor BNC Plumbing. Contact 0417 655 671 or call in to 32 Collier Street, Griffith.